0: ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹ ਗਾਣਾ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਮੇਰੇ ਡੈਬਿਊ ਟਰੈਕ ਵਿਦਾਊਟ ਯੂ ਨੂੰ ਵੀ ਜ਼ਰੂਰ ਸੁਣਿਓ ਅਤੇ ਮੇਰੇ ਨਵੇਂ ਨਵੇਂ ਗਾਣੇ ਸੁਣਨ ਦੇ ਲਈ ਗੀਤ ਐਮ ਪੀ ਥਿੰਦੀਆ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ
1: ਥੈਂਕ ਯੂ